0: ਮੈਂ ਪੋਚ ਆਫ ਸਲੇਮ ਦਿਸ ਇਜ਼ ਮੈਂ ਪੋਚ ਆਫ ਸਲੇਮ ਦਿਸ ਇਜ਼ ਮੈਂ ਪੋਚ ਆਫ ਸਲੇਮ ਦਿਸ ਇਜ਼ ਮੈਂ ਲੀਵ ਮੈਂ ਪੋਚ ਆਫ ਸਲੇਮ ਦਿਸ ਇਜ਼ ਮੈਂ ਪਲਾਟ
1: Wir bringen Wien zum Klingen mit der musikalischen Vielfalt auf Ihrem Radio Wernerich.